0: ꯑꯥꯔꯝ ꯁꯟꯗꯣꯛꯇꯨꯅ ꯇꯥꯍꯟꯖꯔꯤꯕ ꯑꯁꯤ ꯑꯥꯀꯥꯁꯕꯥꯅꯤ ꯏꯝꯐꯥꯜꯒꯤ FM ꯁꯉꯥꯏ ꯆꯦꯅꯦꯜꯗꯒꯤꯅꯤ.
1: ꯕꯍꯨ ꯖꯤ ꯃꯃꯤ ꯖꯤ ꯏꯁ ꯘꯔ ꯀꯦ ꯀꯨꯆ ꯅꯤꯌꯝ ꯍꯦ ꯖꯦꯁꯦ ꯖꯦꯁꯦ ꯀꯤ ꯌꯍꯥ ꯀꯦꯁ ꯀꯤ ꯄꯔꯝꯄꯔꯥ ꯅꯍꯤ ꯍꯦ
2: ꯇꯣ ꯂꯦꯟ ꯗꯦꯟ
1: ꯋꯣ ꯍꯝ ꯗꯤꯖꯤꯇꯦꯜ ꯄꯦꯃꯦꯟꯠ ꯀꯔꯇꯦ ꯍꯦ
2: ꯑꯣ
1: ꯖꯦꯁꯦ UPI ꯁꯦ
2: ꯑꯆꯥ
1: ਹਾਂ ਔਰ ਸੁਨੋ ਏਕ ਔਰ ਨਿਯਮ ਹੈ
2: ਵੋ ਕਿਆ ਹੈ ਮੰਮੀ ਜੀ
1: ਤੁਮਹਾਰੀ ਮੂੰਹ ਦਿਖਾਈ ਭੀ UPI ਸੇ ਮਿਲੇਗੀ
2: ਆਮ ਭੀ ਨਾ ਮੰਮੀ ਜੀ
3: ਭਾਰਤ ਕਰਤਾ ਹੈ ਡਿਜੀਟਲ ਭੁਗਤਾਨ
4: ਹਰ ਲੇਨ ਦੇਨ ਅਬ ਹੈ ਆਸਾਨ
0: ਆਕਾਸ਼ਵਾਣੀ ਇੰਫਾਲ ਹੌਜਿਕ ਤਾਬੀ ਰਸੀ ਡਿਸਟ੍ਰਿਕਟ ਨਿਊਜ਼ ਲੈਟਰ ਦਾ ਚੁਰਾਚਾਂਦਪੁਰ ਜ਼ਿਲ੍ਹਾ ਕੀ ਚਿੱਠੀ ਅਹੀਬਾ ਅਖੋਈ ਕੀ ਚੁਰਾਚਾਂਦਪੁਰ ਕੀ ਪਾਉਮੀ ਫ੍ਰਾਂਸਿਸ ਸੋਂਗਾਤੇ